0: ਰਈਖੀਦਰਵ ਬਵਾਜੀ ਆਤਮਾ ਨਾ ਸ਼ਾਂਤੀ ਹੋਏਗਾ ਦੋਰੀ ਬਨੀ ਦੋ
1: ਹੋਏ ਹੋਏਗਾ ਮਸੀ ਮਤੰਗ ਕਸ ਉਦਰਬਦੀ ਐ ਸ਼ੁਨੂ ਆ ਜਾਉਰ ਰੋਇ ਐ ਰਾਜੂ
2: ਤਸੋ
1: ਬਾਜੀ ਕੀ ਕੰਗ ਥੋਂ ਨੋਂ ਕਾ ਥੰਗ ਦੋਰੋ ਹੈ
2: ਕਰੀ ਕਿਨੋ ਤਸੋ ਸੀਮਦੀ ਐ ਨੇ ਇਮਾਨ ਨਾ ਨੋਂ ਫਾਦੋ ਲਾਪ ਦੇ ਹਿਤ ਨੇ ਬਹਾ ਦਿਨ ਥੋਂ ਖਰ ਬਨੀ
1: ਹੈ ਹੈ ਹੈ ਮਦੂ ਯਾਦੇ ਕੋਈ ਬੰਗੋ ਮਦੋ ਬਾਜੀ ਨੇ ਸਿਜਨਰ ਮ ਪੋਨੀ ਹੈ ਬਾਜੀ ਜੋ ਹਿਕਤੇ ਲੈਤਰ ਬਨੀ ਨੇ ਮਦੋ ਲਾਈ ਦੇ ਕਥੋ ਖਰਸੀ ਲਾਈ ਦੇ ਕਤ ਬਦਲ ਨਹੀਂ ਦੇ ਕੋ
2: ਅਸ ਵੰਥੋ ਵੰਥੋ ਹੋਏ ਹੋਏ ਹੋਏ ਪੁੱਥੋ ਚਰ ਆਗੇ
0: ਕਿਮੀ ਕਿਮੀ ਇਮੋ ਭਵਾਨੀ ਨਾਮ ਤਾਰਗਾ ਭਾਵਤ ਲੈ ਮਨਾਮ ਤੰਗੰ ਜਬ ਖਰਦੰ ਕਤਰ ਬਦੀ ਤਹੋਈ ਦੇ ਲੈ ਤ ਲੈ ਤਰ ਬਦੀ ਖੰਗਰ ਕੋ ਲੈ ਨ ਲੈ ਨ ਭਵਾਨ ਕਨਿੰ ਦਬ ਤਹੋਈ ਦੇ ਮਿਉਈ ਬਾ ਹੈ ਬਸਦੀ ਹੈਂ ਮ ਪੋਗੀ ਕੰ ਮ ਤਾਨ ਨ ਦੀ ਬਨੀ ਨੇ ਇਬੁੰਗੋ
1: ਸੁਮੀ ਸੁਮੀ ਯਾਮ ਸੁਮੀ ਦੇਗਾ ਨਨਾ ਇਹ ਕੋਈ ਨ ਨਹਾਨ ਮ ਪੋਗ ਤ ਕਰਮ ਫਟਕੀਦਰ ਬਸੋ ਹੰਦੰ ਮ ਪੋਗ ਸਿਦਦੀ ਅਫਵ ਕਰਮ ਤੋਗਦਬ ਯਾਦਰੇ
3: ਭਗਵਾਨ ਕਤਪਸੀਬੂ ਸਾਨਨ ਲੋਬ ਜ਼ਲਾ ਆਇਕਾ
0: ਲੋਈ ਬੂ ਲੋਈ ਤਮੋ ਸੇਨ ਭਗਵਾਨ ਕਤਪ ਪੋਟ ਪਨਮ ਭਗਵਾਨ ਲੋਦ ਬਲੇ
3: ਆਇਕਾ ਭਗਵਾਨ ਕਤ ਕਰਬ ਮਤੁੰ ਦਾ ਕਾਨਾ ਨਾ ਮੁ ਲੋਗ ਦੋਰੀ ਬਾ
0: ਅਜੁਨ ਬੂ ਬ੍ਰਾਹਮਣ ਨਾ ਕੋਈ ਸੇ ਭਗਵਾਨ ਦੀ ਸੇਵਾ ਦੀ ਦਮਕ ਤੇ ਲਈ ਵੀ ਸਿਦੀ ਭਗਵਾਨ ਦਾ ਕਤ ਕਰਬ ਪੋਟ ਬ੍ਰਾਹਮਣ ਨਾ ਕੋਈ ਨਾ ਸੇਵਾ ਫੰਗ ਬਾ ਹੈ ਬਿਦੀ ਸਿਜਨ ਨ ਬਈ
3: ਅਦੁਦੀ ਆਇਕਾ ꯑꯩꯈꯣꯏ ꯕꯥꯖꯤꯅ ꯃꯌꯥꯝ ꯄꯨꯝꯅꯃꯛꯁꯤꯗꯒꯤ ꯈ꯭ꯋꯥꯏꯗꯒꯤ ꯍꯦꯟꯅ ꯂꯨꯅ ꯊꯝꯖꯔꯝꯕ ꯀꯔꯤꯒꯨꯝꯕ ꯑꯃꯇꯪꯗꯤ ꯂꯩ ꯃꯇꯨꯝꯇꯪ ꯀꯠꯆꯒꯦ ꯍꯥꯏꯕꯕꯨ
0: ꯃꯥꯒꯤ ꯃꯃꯟ ꯌꯥꯝꯅ ꯌꯥꯝꯕ ꯁꯣꯏꯅ ꯑꯣꯏꯔꯝꯒꯅꯤ ꯃꯁꯤꯃꯗꯤ ꯂꯧꯗꯕ ꯌꯥꯗ꯭ꯔꯦ
3: ꯀꯩꯗꯧꯕꯤꯔꯒꯦ ꯑꯩꯒ ꯈꯨꯝꯕꯤꯗ꯭ꯔꯤꯕꯗꯤ
0: ꯌꯥꯏ ꯌꯥꯏ ꯏꯕꯨꯡ ꯌꯥꯏ ꯃꯗꯨꯅ ꯈ꯭ꯋꯥꯏꯗꯒꯤ ꯍꯦꯟꯅ ꯃꯍꯩ ꯆꯥꯎꯏ ꯀꯜꯂꯨ ꯀꯜꯂꯨ ꯏꯕꯨꯡ
3: ꯑꯩꯒꯅ ꯁꯣꯏꯗꯅ ꯂꯧꯒꯅꯤ ꯍꯥꯏꯅ ꯍꯦꯛꯇ ꯋꯥꯁꯛꯄꯤꯌꯨ ꯑꯗꯨꯒꯤ ꯇꯨꯡꯗ ꯑꯩ ꯄꯣꯠꯁꯤ ꯀꯠꯆꯒꯦ ꯀꯔꯤꯒꯨꯝꯕ ꯑꯩꯒꯅ ꯃꯁꯤ ꯂꯧꯕꯤꯗ꯭ꯔꯕꯗꯤ ꯑꯩꯁꯨ ꯄꯥꯞ ꯄꯨꯖꯒꯗꯣꯔꯤꯕꯅꯤ ꯍꯥꯏꯕꯗꯤ ꯀꯠꯄꯒꯤ ꯃꯍꯩ ꯐꯪꯉꯣꯏꯗꯣꯔꯤꯕꯅꯤ
0: ꯑꯦ ꯁꯩꯇ ꯑꯩ ꯚꯒꯋꯥꯟ ꯃꯍꯥꯄ꯭ꯔꯚꯨ ꯆꯣꯔꯣꯅ ꯁꯥꯈꯤ ꯅꯪꯅ ꯚꯒꯋꯥꯟꯗ ꯄꯣꯠꯇꯨ ꯀꯠꯂꯕ ꯃꯇꯨꯡꯗ ꯑꯩꯒꯅ ꯁꯣꯏꯗꯅ ꯂꯧꯒꯅꯤ
3: ꯅꯨꯡꯉꯥꯏꯔꯦꯗ ꯑꯩꯒ ꯑꯩ ꯑꯃꯨꯛꯇ ꯂꯧꯊꯣꯛꯆꯔꯨꯈꯤꯒꯦ
0: ꯑꯥ ꯐꯔꯦ ꯐꯔꯦ ꯑꯩ ꯚꯒꯋꯥꯟ ꯐꯔꯦ
1: ꯃꯤꯑꯣꯏꯕꯒꯤ ꯆꯍꯤ ꯃꯇꯥꯡ ꯍꯥꯏꯕ ꯁꯤꯌꯧꯔꯗꯤ ꯃꯗꯨꯕꯨ ꯆꯥꯅꯅꯕ ꯆꯠꯇꯕ ꯌꯥꯕ ꯅꯠꯇꯦ ꯀꯣꯏꯒ
0: ꯑꯩꯕꯨꯡ
1: ꯑꯩꯒꯤ ꯏꯅꯥꯎꯁꯦ ꯅꯍꯥꯟ ꯃꯈꯩꯗꯤ ꯌꯥꯝ ꯇꯤꯀꯦꯠ ꯂꯥꯛꯀꯦꯠꯂꯝꯕꯅꯤ ꯉꯁꯤꯗꯤ ꯚꯒꯕꯥꯟ ꯅꯤꯡꯉꯤꯉ ꯃꯥꯅꯤꯅꯦꯁꯦ ꯕꯥꯖꯤꯒꯤꯗꯃꯛꯇ ꯚꯒꯕꯥꯟ ꯉꯝꯖꯕ ꯈꯔꯗꯪ ꯀꯠꯀꯦ ꯍꯥꯏꯖꯔꯦ
0: ꯃꯥꯅ ꯒ꯭ꯌꯥꯟ ꯇꯥꯔꯛꯂꯤꯕꯁꯦ ꯌꯥꯝ ꯐꯈ꯭ꯔꯕ ꯖꯥꯅꯤ ꯏꯕꯨꯡꯉꯣ
1: ꯍꯣꯏ
0: ꯍꯌꯦꯡ ꯖꯤꯕꯒꯤ ꯑꯔꯣꯏꯕ ꯃꯇꯝꯗ ꯃꯥꯒꯤ ꯆꯣꯔꯣꯟꯗ ꯆꯪꯖꯔꯛꯀꯗꯕ ꯉꯥꯛꯇꯅꯤꯅꯦ
1: ꯃꯥꯅꯤ ꯃꯥꯅꯤ ꯑꯩꯒ ꯑꯩꯒ ꯃꯤꯅꯤꯠ ꯑꯃꯇꯪ ꯂꯦꯡꯁꯤꯟꯕꯤꯌꯨ ꯑꯩ ꯏꯃꯨꯡꯗ ꯆꯪꯖꯔꯨꯒꯦ ꯑꯩꯒ
3: ꯏꯃꯥ ꯃꯥꯡꯒꯣꯟ ꯐꯥꯎꯔꯅꯤ
0: ꯑꯦ ꯏꯃꯣ ꯏꯃꯥ ꯁꯣꯝꯕꯤꯗ ꯋꯥꯅꯅꯕ ꯑꯃꯨꯛ ꯄꯣꯔꯒ ꯄꯣꯔꯛꯇ꯭ꯔꯕꯁꯨ ꯅꯪ ꯅꯁꯟꯗ ꯕꯥꯖꯤꯅ ꯊꯅꯝꯕꯗꯣ ꯑꯗꯨꯝ ꯈꯣꯔꯝꯂꯒ ꯀꯜꯂꯒ ꯂꯣꯏꯔꯦ ꯑꯍꯟꯗꯨ ꯋꯥꯔꯅꯤ ꯍꯥꯏꯃꯤ ꯑꯍꯟꯗꯨ ꯋꯥꯔꯅꯤ ꯍꯥꯏꯃꯤ
3: ꯏꯃꯥ ꯊꯥꯔꯒꯦꯁꯦ
4: ꯃꯣꯔꯅꯤ ꯕꯨꯡꯑꯣ
0: ꯖꯣꯏ
4: ꯖꯣꯏ ꯅꯅꯥꯏ ꯚꯛꯇꯤ ꯀꯆꯔꯤ
0: ꯅꯣꯏ ꯃꯉꯣꯟ ꯍꯣꯏꯕꯤꯌꯨ ꯃꯉꯣꯟ ꯍꯣꯏꯕꯤꯌꯨ
3: ꯁꯨꯝꯗꯧꯕꯅꯤ ꯑꯩꯒ ꯑꯩꯈꯣꯏ ꯏꯃꯥꯁꯦ ꯆꯍꯤ 35 ꯁꯨꯔꯕꯅꯤ ꯀꯨꯝ ꯂꯩꯅꯥꯅ ꯅꯥꯕꯁꯨ ꯆꯍꯤ 3 ꯐꯥꯔꯦ ꯕꯥꯖꯤꯒꯤ ꯁꯣꯔꯥꯗꯁꯨ ꯌꯥꯎꯕ ꯉꯝꯗꯗꯨꯅ ꯍꯤꯞꯇꯨꯅ ꯂꯩꯔꯕꯅꯤ ꯏꯃꯥꯁꯤ ꯊꯥ ꯑꯃꯗ ꯍꯤꯗꯥꯛ ꯂꯥꯡꯊꯛꯁꯤ 3,000 ꯍꯦꯟꯅ ꯆꯥꯏ
0: ꯑꯗꯨꯕꯨ ꯏꯃꯣ ꯅꯃꯥꯁꯤꯕꯨ ꯁꯥꯟꯇꯤ ꯇꯧꯊꯣꯛꯄꯤꯌꯨ ꯍꯥꯏꯔꯤꯕ꯭ꯔꯣ ꯁꯥꯟꯇꯤ ꯇꯧꯔꯒꯕꯨ ꯐꯔꯛꯀꯗ꯭ꯔꯅ ꯏꯃꯣ
3: ꯑꯩꯒꯅ ꯈꯜꯂꯤꯕꯗꯨ ꯑꯣꯟꯅꯔꯦ ꯑꯩꯈꯣꯏ ꯕꯥꯖꯤꯅ ꯈ꯭ꯋꯥꯏꯗꯒꯤ ꯂꯨꯅ ꯊꯝꯖꯔꯝꯕꯗꯤ ꯏꯃꯥ ꯑꯁꯣꯟꯕꯤꯁꯤꯅꯤ
0: ꯃꯗꯨ ꯀꯅꯥ ꯅꯠꯇꯦ ꯍꯥꯏꯈ꯭ꯔꯒꯦꯅ ꯏꯃꯣ
3: ꯍꯣ ꯑꯗꯨꯅꯤ ꯑꯩꯒ ꯏꯃꯥꯁꯤꯅꯤ ꯑꯩꯒ꯭ꯌꯥꯗ ꯑꯩꯅ ꯀꯠꯆꯒꯦ ꯍꯥꯏꯔꯝꯕꯗꯣ ꯑꯩꯒ ꯉꯁꯥꯏ ꯋꯥꯁꯛ ꯄꯤꯈ꯭ꯔꯕꯤꯗꯨꯗꯤ ꯑꯩꯒꯅ ꯃꯍꯥꯄ꯭ꯔꯚꯨꯒꯤ ꯆꯣꯔꯣꯟ ꯄꯟꯗꯨꯅ ꯕꯥꯖꯤꯅ ꯈ꯭ꯋꯥꯏꯗꯒꯤ ꯂꯨꯅ ꯊꯝꯖꯔꯝꯕꯗꯨ ꯚꯒꯕꯥꯟꯗ ꯀꯠꯂꯒ ꯑꯩꯒꯅ ꯂꯧꯁꯤꯟꯕꯤꯒꯅꯤ ꯍꯥꯏꯗꯨꯅ ꯋꯥꯁꯛ ꯄꯤꯈꯤꯕ꯭ꯔꯗꯨꯗꯤ
0: ꯍꯥꯏꯗꯣꯛꯈ꯭ꯔꯃꯥꯜꯂꯦ ꯀꯔꯤ ꯅꯨꯡꯒꯤ ꯍꯥꯏꯖꯔꯨꯔꯕ ꯑꯩꯕꯨ ꯁꯣꯔꯥ ꯁꯣꯝꯕ ꯂꯥꯛꯏꯕ꯭ꯔꯥ ꯅꯠꯇ꯭ꯔꯒ ꯀꯩꯅꯥ ꯀꯠꯄ ꯂꯥꯛꯏꯕ꯭ꯔꯥ ꯀꯔꯤ ꯅꯨꯡꯅ ꯇꯧꯔꯤꯁꯤꯕꯨ ꯁꯣꯝꯅ ꯅꯃꯛ ꯀꯣꯟꯁꯤ ꯂꯩꯕꯥꯛꯇ ꯊꯤꯒꯗ꯭ꯔꯥ ꯑꯗꯨꯕꯨ ꯏꯕꯨꯡꯉꯣ ꯅꯃꯥꯅ ꯆꯥꯔꯤꯕ ꯍꯤꯗꯥꯛꯁꯤꯗꯤ ꯊꯥ ꯑꯃꯗ 3,000 ꯑꯩꯒꯤ ꯁꯦꯟꯊꯣꯛ ꯃꯇꯥꯁꯤꯅ ꯅꯥꯇꯩ ꯆꯥꯔꯣꯏ ꯇꯣꯁꯤ ꯏꯕꯨꯡꯉꯣ ꯇꯣꯁꯤ
3: ꯀꯗꯥꯏꯗꯒꯤ ꯌꯥꯒꯗꯒꯤꯅꯤ ꯑꯩꯒ ꯚꯒꯕꯥꯟꯗ ꯀꯠꯄꯗꯤ ꯕꯥꯃꯨꯅ ꯂꯧꯕ ꯍꯧꯅ ꯁꯥꯅꯤ ꯃꯁꯤ ꯂꯧꯕꯗ ꯋꯥꯕ ꯋꯥꯗꯕꯗꯤ ꯑꯩꯒꯅ ꯕ꯭ꯔꯥꯍꯃꯣ ꯑꯣꯏꯅ ꯄꯨꯛꯆꯔꯨꯕꯒꯤ
0: ꯃꯍꯩꯅꯤꯕꯨ ꯅꯄꯥꯅ ꯊꯅꯝꯃꯤꯕꯁꯤꯡꯒꯤ ꯑꯩꯅ ꯂꯣꯏꯅ ꯂꯧꯔꯕꯗꯤ ꯑꯩꯗꯤ ꯃꯨꯠꯄ ꯇꯥꯔꯦꯗꯅ ꯀꯗꯥꯏꯗ ꯌꯨꯍꯥꯟꯅ ꯃꯁꯨꯡ ꯆꯥꯗꯕ
3: ꯑꯩꯒ ꯄꯨꯕꯤꯒꯤꯗꯕ ꯌꯥꯔꯣꯏ ꯑꯩꯒꯅ ꯉꯁꯥꯏ ꯂꯧꯒꯅꯤ ꯋꯥꯁꯛ ꯄꯤꯈꯤꯕꯅꯤ
0: ꯃꯥꯒꯤ ꯁꯥꯗꯒꯤ ꯄꯣꯠꯁꯤꯡꯁꯤ ꯄꯨꯔꯕꯗꯤ ꯑꯩꯗꯤ ꯃꯨꯠꯄ ꯇꯥꯔꯦ ꯇꯟꯗ ꯌꯦꯡꯂꯒ ꯑꯩ ꯆꯦꯜꯍꯧꯕꯅ
3: ꯆꯦꯜꯂꯒ